ਸਾਡੇ ਪਿਆਰ ਤੇ ਵੀ ਦਿਨ ਆਉਣਗੇ, ਪਿਆਰ ਵਿੱਚ ਪਿਆਸ ਕਰਨ ਪੱਟ ਵੀ ਚੀਜ਼ ਪੈ ਜਾਂਦੇ ਨੇ।

ਸਾਡੇ ਪਿਆਰ ਦੇ ਵੀ ਦਿਨ ਆਉਣ ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੀਰਾ ਵਾਸਤੇ ਤਖ਼ਤ ਦੇ ਬਾਰੇ

0: ਸਿਫਾਤੇ ਨਾ ਤੂੰ
1: ਕੀ ਪਤਾ ਸਿਫਾਤੇ ਸਾਡੇ ਪਿਆਰ ਤੇ ਵੀ ਦਿਨ ਹੋਣਗੇ ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੇਰਾ ਵਸਤੂ ਤੈਨੂੰ ਤਖ਼ਤ ਦੇ ਬਾਰੇ